ਬਰੁਜ ਗਦ ਨ ਚਹਾਉ ਨਿਰਵਾਨ, ਜਨਮ ਜਨਮ ਰਤਿ ਰਾਮ ਪਦ ਯਹ ਵਰਦਾਨ ਨਯਾਨ। ਨਾ ਤੋ ਮੁਝੇ ਅਰਥ ਕੀ ਆਵਸ਼ਕਤਾ ਹੈ, ਨਾ ਧਰਮ ਕੀ ਆਵਸ਼ਕਤਾ ਹੈ, ਨਾ ਕਾਮ ਕੀ ਆਵਸ਼ਕਤਾ ਹੈ, ਨਾ ਮੋਕਸ ਕੀ ਕਾਮਨਾ ਹੈ। ਮੁਝੇ ਭਗਵਾਨ ਰਾਮ ਕੇ ਚਰਨ ਕਮਲੋਂ ਮੈਂ ਅਨੁਰਾਗ ਕੀ ਆਵਸ਼ਕਤਾ ਹੈ, ਰਤ ਕੀ ਆਵਸ਼ਕਤਾ ਹੈ, ਮੁਝੇ ਦੇ ਦਿਆ ਜਾਏ। ਪ੍ਰਯਾਗਰਾਜ ਨੇ ਕਿਹਾ ਭਗਵਾਨ ਰਾਮ ਕੇ ਚਰਨੋਂ ਮੈਂ ਤੋ ਆਜ ਤੱਕ ਮੇਰੇ ਹੀ ਨਹੀਂ ਰਹਿਤੇ ਹੋ ਸਕੇ। ਕੁਮਾਰ ਭਰਤ ਜਾ ਕੇ ਤ੍ਰਿਵੇਣੀ ਸੇ ਮਾਂਗੋ, ਕਿਉਂ ਕਿ ਉਹਨੇ ਕਿਹਾ ਗਿਆ ਹੈ ਨਾ, ਗੰਗ ਸਕਲ ਮੁਦ ਮੰਗਲ ਮੂਲਾ, ਅਸਭ ਸੁਖ ਕਰਨ ਹਰਨ ਸਭ ਸੂਲਾ। ਕੁਮਾਰ ਭਰਤ ਜੀ ਹੱਥ ਜੋੜ ਕਰ ਮੰਗਤੇ ਹੈ ਪ੍ਰਯਾਗਰਾਜ ਜੀ ਸੇ, ਉਹਨਾਂ ਨੇ ਕਾਮਨਾ ਕੀਆ ਕਿ ਮੈਂ ਆਪਸੇ ਇੱਕ ਨਿਵੇਦਨ ਕਰ ਰਿਹਾ ਹੂੰ, ਹਮਾਰੇ ਭਈਆ ਕੇ ਹਿਰਦੇ ਮੇਂ ਹਮਾਰਾ ਅਸਥਾਨ ਹੋ, ਚਾਹੇ ਕੁਟਲੀ ਹੀ ਕੇ ਰੂਪ ਮੇਂ ਹੋ, ਅਸਥਾਨ ਹੋਣਾ ਚਾਹੀਏ।